ਮੰਜ਼ਿਲ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਆ। ਪੰਖਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਨ ਹੁੰਦੀ ਆ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤੁਹਾਨੂੰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਰੇਡੀਓ ਸ਼ੋਅ ਸਤਿ ਸ਼੍ਰੀ ਅਕਾਲ ਮੈਲਬਨ, ਆਵਾਜ਼ ਦਿਲਾਂ ਦੀ। ਰੇਡੀਓ ਸਿਰਫ ਆਵਾਜ਼ ਨਹੀਂ, ਇਹ ਇੱਕ ਅਹਿਸਾਸ ਹੈ ਜੋ ਜੋੜਦੀ ਹੈ ਸਾਡੇ ਅਤੇ ਤੁਹਾਡੇ ਦਿਲ ਦੀ ਤਾਰ ਨੂੰ। ਵਾਅਦੇ ਮੁਤਾਬਕ ਸੋਮਵਾਰ ਦੀ ਸਵੇਰ 10 ਵਜੇ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਨਾਲ ਸਾਂਝ ਪਾਉਣ, ਜਿਸ ਵਿੱਚ ਅਸੀਂ ਕਰਾਂਗੇ ਕੁਝ ਸਾਡੇ ਦਿਲ ਦੀਆਂ ਗੱਲਾਂ ਅਤੇ ਕੁਝ ਤੁਹਾਡੇ ਦਿਲ ਦੀਆਂ ਗੱਲਾਂ, ਅਤੇ ਇਹਨਾਂ ਗੱਲਾਂ ਨੂੰ ਅਹਿਸਾਸਾਂ ਦੇ ਖੰਭ ਲਾਵਾਂਗੇ ਅਸੀਂ ਸੋਹਣੇ ਸੋਹਣੇ ਮਿੱਠੇ ਮਿੱਠੇ ਪਿਆਰੇ ਪਿਆਰੇ ਗੀਤਾਂ ਦੇ ਨਾਲ। ਤਾਂ ਫਿਰ ਤਿਆਰ ਹੋ ਤੁਸੀਂ ਸੋਮਵਾਰ ਦੀ ਦੌੜ ਨੂੰ ਥੋੜ੍ਹਾ ਪਿਆਰ, ਥੋੜ੍ਹੀ ਮਸਤੀ ਅਤੇ ਥੋੜ੍ਹੀਆਂ ਜੀਆਂ ਰੂਹਾਨੀ ਵਾਈਬਸ ਦੇਣ ਲਈ, ਕਿਉਂਕਿ ਜਦ ਤੱਕ ਅਸੀਂ ਤੁਹਾਡੇ ਨਾਲ ਆ ਤੁਹਾਡਾ ਦਿਨ ਸੋਹਣਾ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਆ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਇੱਕ ਬਹੁਤ ਹੀ ਸੋਹਣੇ ਅਤੇ ਪਿਆਰੇ ਜਿਹੇ ਸ਼ਬਦ ਦੇ ਨਾਲ। ਸੁਣਦੇ ਹਾਂ ਸ਼ਬਦ ਅਤੇ ਫਿਰ ਕਰਦੇ ਹਾਂ ਅਗਲੀਆਂ ਗੱਲਾਂ ਬਾਤਾਂ।